ਦਮ ਵਾਹੇ ਗੁਰੂ ਵਾਹਿਅੰਤੀ ਕਾਰਿਅੰਤੀ ਜਗ ਦੁੱਧ ਪਤੀ ਆਦਿਕ ਇਤ ਵਾਹਾ ਬ੍ਰਹਮਾ ਤੇ ਤ੍ਰਿਸ਼ਾ ਗੁਰੂ ਇਤ ਵਾਹੇ ਗੁਰੂ ਵਾਹਿਅੰਤੀ ਕਾਰਿਅੰਤੀ ਜਗ ਦੁੱਧ ਪਤੀ

ਪਾਏ ਅੰਤਿਕਾਰਿ ਅੰਤਿ ਜਗ ਦੁਤਪਤੀ ਆਦਿ ਕ੍ਰਿਤ ਵਾਹਾ ਬ੍ਰਹਮ ਤੇ ਤ੍ਰਿਸ਼ਾ ਗੁਰੂ ਇਤ ਵਾਹਿਗੁਰੂ।

ਮਿੱਠਾ ਤੂੰ ਮੇਰੀ ਸ਼ਾਨ ਨਾਨਕ ਦਾਸ ਸਦਾ ਕੁਰਬਾਨੀ ਅਰਦਾਸ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਪਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕੇ ਗੁਰ ਨਾਨਕ ਲੈਂਦੀਆਂ ਫਿਰ ਰੰਗਤ ਗੁਠਿਆ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸ ਦਿੱਤੇ ਸਭ ਦੁੱਖ ਚਾਨ ਤੇਗ ਬਹਾਦਰ ਸਿਮਰਿਐ ਕਰਨੋ ਨਿਰਾ ਆਵੇ ਦਾਇ ਸਤਾਇ ਹੋਏ ਸਹਾਇ ਤਸਵੀਨ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਾਇ ਹੋਏ ਸਹਾਇ ਦਸਾਂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠੀਦਾਰ ਧਿਆਨ ਰੱਖੇ

ਮਨੁੱਖ ਹੁੰਦਿਆਂ ਗਣਤਨਾਂਤ ਬੰਧਨ ਬੰਦ ਪਾਏ ਸੋ ਪੈ ਕਿਤ ਨੱਚੇ ਸਭ ਕੋ ਨੱਚ ਹੱਸੇ ਚ

ਰਾਜ ਸਭ ਤਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਸਤਨਾਮ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲਿਆਂ ਮੁਕਤਿਆਂ ਹਟਿਆਂ ਜਪਿਆ

ਕਹੋਟਲ ਗੁਰ ਸੇਵੀਏ ਅਹਨਸ ਸਹਿਜ ਸੁਭਾਏ ਦਰਸ਼ਨ ਜਿਸ ਪਾਸ ਬੈਠਿਆ ਸੋਈਏ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਗਰੀਬੀ ਗਦਾ ਹਮਾਰੀ ਕੰਨਾ ਸਗਲ ਰੇਨ ਚਾਰੀ ਇਸ ਆਗੇ ਕੋ ਨ ਟਿਕੇ ਬਿਕਾਰੀ ਗੁਰਪੂਰੇ ਏ ਗੱਲ ਸਾਰੀ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਚਾਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿਰ ਸਾਹਿਬ, ਹਰ ਜੁਗ ਜੁਗ ਭਗਤ ਉਪਾਇਆ, ਭੇਜ ਰੱਖਦਾ ਆਇਆ ਰਾਮ ਰਾਜੇ, ਹਰ ਨਾ ਖਸ਼ ਦੁਸ਼ਟ ਹਰ ਮਰਿਆ, ਪ੍ਰਹਿਲਾਦ ਤਾਣਿਆ, ਅੰਕਾਰਿਆ ਨਿੰਦਕ ਪਿਤ ਨਾਇ ਨਾਮ ਦਿਓ ਮੁਕਲਾਇਆ, ਜਨ ਨਾਨਕ ਐਸਾ ਹਰ ਸੇਵੇ ਅੰਤਲੇ ਚਿੜਾਇਆ, ਸ਼ਲੋਕ ਮੇਲਾ ਫੇਲਾ, ਦੁਖਦਾ ਰੁਸ ਕਰੋਗ ਪਿਆ, ਜਸ ਧਮ ਨਾ ਹੋਏ, ਤੂੰ ਕਰਤਾ ਕਰਨਾ ਮੈਂ ਨਾਹੀ, ਚਾਹੋ ਕਰੀ ਨਾ ਹੋਏ, ਬਲਿਹਾੜੀ ਕੁਦਰਤ ਵਸਿਆ, ਤੀਰਾ ਅੰਤ ਨ ਜਾਏ ਲਖਿਆ ਰਹਾਓ, ਜਾਤ ਮੇ ਜੋਤ, ਜੋਤ ਮੇ ਜਾਤਾ, ਖਲ ਖਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲੇ ਹੋ, ਜਿਨ ਕੀਤੀ ਸੋ ਪਾਰ ਪਿਆ, ਕੋ ਨਾਨਕ ਕਰ ਦੇਖਿਆ ਬਾਤਾ, ਜੋ ਕਿਛ ਕਰਨਾ ਸੋ ਕਰ ਰਹਿਆ, ਸੋ ਦਰ ਰਾਗ ਆਸਾ ਮੇਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋ ਦਰ ਤੇਰਾ ਕਿਹਾ ਸੋ ਗਰ ਕਿਹਾ, ਜਿਦਵੇ ਸਰਬ ਸਮਾਲੇ, ਵਾਜੇ ਤੇਰੇ ਨਾਦ ਅਨੇਕ ਸੰਖ, ਖੇਤੇ ਤੇਰੇ ਵਾਵਨ ਹਾੜੇ, ਖੇਤੇ ਤੇਰੇ ਰਾਗ ਪ੍ਰੀਸਿਓ ਕਹਿ, ਕੇਤੇ ਤੇਰੇ ਗਾਵਨ ਹਾਰੇ, ਗਾਵਨ ਤੁਰਨੋ ਪਵਨ ਪਾਣੀ ਬੇਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵਨ ਤੁਰਨੋ ਚਿਤ ਕੁਪਤ ਦਿਖ ਜਾਨਨ, ਲਿਖ ਦਿਖ ਧਰਮ ਵਿਚਾਰੇ, ਗਾਵਨ ਤੁਰਨੋ ਈਸ਼ਵਰ ਬ੍ਰਹਮਾ ਦੇਵੀ ਸੁਹਨ ਤੇਰੇ ਸਦਾ ਸਵਾਰੇ, ਗਾਵਨ ਤੁਰਨੋ ਇੰਦਰਿੰਦਰਾਸਨ ਬੈਠੇ ਦੇਵਤੀ ਆਦਰ ਨਾਲੇ, ਗਾਵਨ ਤੁਰਨੋ ਸਿੱਧ ਸਮਾਧੀ ਅੰਦਰ, ਗਾਵਨ ਤੁਰਨੋ ਸਾਧ ਵਿਛਾੜੇ, ਗਾਵਨ ਤੁਰਨੋ ਚਤੀ ਸਤੀ ਸੰਤੋਖੀ, ਗਾਵਨ ਤੁਰਨੋ ਵੀਰ ਕਰਾਰੇ, ਗਾਵਨ ਤੁਰਨੋ ਪੰਡਿਤ ਪਰਨ ਰੱਖੀ ਸਰ ਜੁਗ ਜੁਗਵੇ ਡਾਨਾਲੇ, ਗਾਵਨ ਤੁਰਨੋ ਮਾਨੀਆ ਮਨਮੋਹਨ ਸੁਰਗਮਚ ਪਿਆਲੇ, ਗਾਵਨ ਤੁਰਨੋ ਰਤਨ ਉਪਾਇ ਤੇਰੇ ਸਤ ਤੀਰਥ ਨਾਲੇ, ਗਾਵਨ ਤੁਰਨੋ ਚੋਰ ਮਹਾਬਲ ਸੂਰਾ, ਗਾਵਨ ਤੁਰਨੋ ਖਾਣੀ ਚਾੜੇ, ਗਾਵਨ ਤੁਰਨੋ ਖੰਡ ਮੁੰਦਾ ਬ੍ਰਹਮਣ ਦਾ ਕ੍ਰਖਰ ਰੱਖੇ ਠੇਰੇ ਧਾੜੇ, ਸਹੀ ਤੁਰਨੋ ਗਾਵਨ ਚੋਤੁਰ ਬਾਵਰ ਰਹਤੇ ਠੇਰੇ ਭਗਤ ਰਸਾਲੇ, ਹੋਰ ਖਿੱਤੇ ਤੁਰਨੋ ਗਾਵਨ ਸੇਵੇਂ ਚਿਤਨਾ ਹਵਨ ਨਾਨਕ ਕਿਆ ਵਿਛਾੜੇ, ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸੱਚੀ ਨਾਏ, ਹੈ ਬੀ ਹੋਸੀ ਜੈਨ ਚਾਸੀ ਰਚਨ ਜਿਨੇ ਰਚਾਏ, ਰੰਗੀ ਰੰਗੀ ਬਾਤੀ ਖਰ ਖਰ ਜਿਨਸੀ ਮਾਇਆ, ਜਿਨੇ ਉਪਾਏ ਖਰ ਖਰ ਦੇਖੇ ਕੀਤਾ ਆਪਣਾ, ਜੋਤਿਸ ਦੀ ਵੜਿਆਏ, ਜੋਤਿਸ ਪਾਵੇ ਸੋਈ ਕਰਸੀ, ਫਿਰ ਹੁਕਮ ਨ ਕਰਨਾ ਚਾਏ, ਸੋ ਪਰਸ਼ਾਹ ਸਭ ਪਰਸ਼ਾਹਿਬ ਨਾਨਕ ਰਹਿਣ ਰਜਾਏ, ਆਸਾ ਮੇਰਾ ਪਹਿਲਾ ਸੁਨਵਾ ਦਾ ਅਖੇ ਸਭ ਖੋਏ, ਖੇਵੜ ਵਰਦਾ ਦੀਤਾ ਹੋਏ, ਕੀਮਤ ਪਾਏ ਨਖਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵਧੇ ਮੇਰੇ ਸਾਹਿਬ ਗਹਿਰ ਗੰਭੀਰ, ਗੁਣੀ ਗਹਿਰ ਖੋਏ ਨ ਜਾਣੇ, ਤੇਰਾ ਖੇਤਾ ਖੇਵਰ ਛਿਰ ਰਹਾ, ਸਭ ਸੁਰਤੀ ਮਿਲ ਸੁਰਤ ਕਮਾਏ, ਸਭ ਕੀਮਤ ਮਿਲ ਕੀਮਤ ਪਾਏ, ਗਿਆਨੀ ਧਿਆਨੀ ਗੁਰ ਗੁਰ ਹਾਏ, ਕਹਿਣ ਨ ਜਾਏ ਤੇਰੀ ਥਿਲਵਰਿਆਏ, ਸਭ ਸਤ ਸਭ ਥਪ ਸਭ ਚੰਗਿਆਇਆ, ਸਿੱਧਾ ਪੁਰਖ ਖਿਆ ਵਰਿਆਇਆ, ਧੂਰ ਬਿਨ ਸਦੀਕ ਨੇ ਨਪਾਇਆ, ਕਰਮ ਮਿਲੇ ਨਾਹੀ ਥੱਕ ਰਹਾਇਆ, ਅੱਖਣ ਵਾਲਾ ਖਿਆ ਵਿਚਾਰਾ, ਸਿਫਤੀ ਪਰੇ ਤਰੇ ਬੰਦਾਰ, ਜਿਸ ਤੂੰ ਦੇ ਤਿਸੇ ਖਿਆ ਛਾੜਾ, ਨਾਨਕ ਸੱਚ ਸਵਾਰ ਨਹਾਰ, ਆਸਾ ਮੇਲਾ ਪਹਿਲਾ ਅੱਖਾ ਜੀਵਾ, ਵਿਸਰੇ ਮਰ ਜਾਓ ਅੱਖਣਾ ਔਖਾ ਸੱਚਾਰਾ, ਆਖੇ ਸੱਚੇ ਨਾਮ ਕੀ ਲਾਗੇ ਭੁੱਖ, ਉਤ ਭੁੱਖੇ ਖਾਏ ਚਲੇ ਦੁੱਖ, ਸੁੱਖਿਓ ਵਿਸਰੇ ਮੇਰੀ ਮਾਏ, ਸੱਚਾ ਸਾਹਿਬ ਸੱਚੇ ਨਾਏ ਰਹਾਓ, ਸੱਚੇ ਨਾਮ ਕੀ ਤਿਲਵਰਿਆਏ, ਆਖਤ ਕੇ ਕੀਮਤ ਨੇ ਪਾਏ, ਜੇ ਸਭ ਮਿਲ ਕੇ ਆਕਰ ਪਾਏ, ਵਡਾ ਨ ਹੋਵੇ ਕਾਟ ਨ ਜਾਏ, ਨਾਉ ਮਰੇ ਨ ਹੋਵੇ ਸੋਗ, ਤਹਿੰਦਾ ਨਹਿ ਨ ਚੁਕੇ ਭੋਗ, ਗੁਣ ਇਹੋ ਹੋੜ ਨਾ ਹੀ ਖੋਏ, ਨਾ ਖੋ ਹੋਆ ਨਾ ਖੋ ਹੋਏ, ਜੇਵਰ ਆਪ ਤੇਵਰ ਤੇਰੀ ਦਾਤ, ਜਿਨ ਤਿਨ ਖੜਕੇ ਕੀਤੀ ਰਾਤ, ਖਸਮ ਸੜੇ ਤੇ ਕਮਜਾਤ, ਨਾਨਕ ਨਾਵੇ ਬਾਜ ਸਨਾਥ, ਰਾ ਗੁਜਰੀ ਮਿਲਾ ਛੋਟਾ, ਹੜਕੇ ਜਨ ਸਤਿਗੁਰੂ ਸਤਿਪੁਰਖਾ, ਬਨੋ ਕਰੋ ਗੁਰਪਾਸ, ਹਮਖੀਰੇ ਕਿਰਮ ਸਤਿਗੁਰੂ ਸਰਨਾਏ, ਕਰ ਦਿਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਗਾਸ, ਗੁਰਮਤਿ ਨਾ ਮੇਰਾ ਪ੍ਰਾਣ ਸਿਖਾਏ, ਹਰ ਕੀਰਤ ਹਮਰੀ ਰਹਿ ਰਾਸ ਰਹਾਓ, ਹਰ ਜਨ ਖੇ ਵਡਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਰਹਿ ਤ੍ਰਿਪਥਾਸੇ ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਥੇ ਭਗਹੀਮ ਜਮਪਾਸ, ਜੋ ਸਤਿਗੁਰੂ ਸਰਨ ਸੰਗਤ ਨੇ ਆਏ, ਜਗ ਜੀਵੇ ਜਗ ਜੀਵਾਸ, ਜਿਨ ਹਰ ਜਨ ਸਤਿਗੁਰੂ ਸੰਗਤ ਪਾਏ, ਤਿਨ ਧੁਰ ਮਸਤਕ ਲਿਖਿਆ ਲਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾ ਗੁਜਰੀ ਮੇਲਾ ਪੰਡਵਾਨ, ਕਾਹੇ ਰੇ ਮਨ ਚਿਤਵੇ ਉਡਮ ਚਾਹ ਹਰ ਹਰ ਜੀਓ ਪਰਿਆ, ਸਿਲਪ ਧਰਮੇ ਜੰਤੂ ਪਾਏ, ਥਾ ਕਰ ਅਗੇ ਖਰ ਥਰੀਆ, ਤਰੀਆ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰੀਆ, ਗੁਰਪ੍ਰਸਾਦ ਪਰੰਪਰ ਪਾਇਆ, ਸੁਖੇ ਕਸ਼ਟ ਹਰਿਆ ਰਹਾਓ, ਜਨ ਪਿਤਾ ਲੁਖ ਸੁਤ ਬਨਿਤਾ, ਕੋਈ ਨਾ ਖਿਸਕੀ ਤਰਿਆ, ਸਿਰ ਸਿਰ ਰਿਜਕ ਸੰਭਾਹੇ, ਠਾਕੁਰ ਖਾਏ ਮਨ ਬੋ ਖੜਿਆ, ਉਦੇ ਉਦ ਆਵੇ ਸੇ ਖੋਸਾ, ਤਿਸ ਪਾਛੇ ਬਛੜੇ ਛੜਿਆ, ਤਿਨ ਖਵਨ ਖਲਾਵੇ, ਖਵਣ ਛੁਗਾਵੇ, ਮਨਮੇ ਸਿਮਨ ਖੜਿਆ, ਸਾਬ ਨਿਧਾਨ ਦਸਤ ਅਸਤ ਦਾਨ, ਠਾਕੁਰ ਖਰ ਧਰ ਧਰਿਆ,
Jananana Parvala Sarvara Jaya Tirantana Pravarya Raga Samila Chota Sopurk Ikonkar Satguru Prasad Sopurk Niranjan Harpurk Niranjan Hariagama Gumapara Sabdiavi Sabdiavi Turji Har Sachesir Jinahar Sabji Tumareji Tujiaka Datara Hardiavo Santoji Sabduka Visaranahara Hare Hape Takura Hare Hape Sevkji Kiananaka Jantu Vichara Tukatakata Antara Sarvana Antaraji Hareko Purk Samana Ikadate Ikabe Kariji Sabatere Chojavirana Tu Ape Tata Ape Bukataji Ho Turvina Avrana Jana Tu Parabram Beant Beantaji Tere Kiakunaka Vakarna Josevehe Josevehe Turaji Jananak Tinakurubana Hardiave Turaji Sejan Jugame Sukvasi Se Mukt Be Jinahardiaya Jitin Tuti Jam Kifasi Jin Nirbho Jin Har Nirbho Daya Jitin Kabo Subgvasi Jin Sevya Mira Harji Te Har Har Rup Samasi Se Dan Jin Har Daya Ji Jananak Tin Baljasi Teri Bhagat Bandaraji Bare Bayanta Bayanta Teri Bhagat Slahana Turji Harayana Kanek Nanta Teryanek, Prebo Simrit Shastra Ji Karakiriya Kat Kram Kranta Se Bhakt Bhare Jananak Ji Jo Bhave Meri Har Bhagavanta Tuad Prak Apram Parakarta Ji Tud Jevar Avrana Koi Tu Jug Jug Eko Sada Sada Tu Eko Ji Tu Nechal Karta Soi Tu Ape Bhave Soi Varte Ji Tu Ape Kare Sohoi Tura ape srista sab upayaji, tura ape srija sab koi. Jana nanika gunagave karate keji jo sabse ka janoi. Asamila chota tu karata sachyar me dasai. Joto bhave soi tisi, jotu deso. Soi ho pai raha sabateri tu sabani dhyaya. Jisno kirpa kretim namratana paya. Guru mukalada manamukavaya tura ape vichori ap minaya. Tu dariao sab tujhi mai, tujbinas tuja koinai, ji jant sab sera tera kel, vijog mila vichoriyas and jogi mel, jisno tu janai, soijan jane, harguna sadhi akvakarne, jinahar sevya tinasukpaya, sejehi haranam smaya, tu ape karata tera kia sabahoi, turbina tuja avranakoi, tu karakaraveke jane soi, jananaka gurumuk pragata hoya samila pela. Tita sarvarale birlein vasa pani pavakatanikya panka jamo pagnahi chale hamate kate dubile manekana chetisamuramana harbasrita tere gunagalia rahau naho chati sati nahi paria murka magda jammea peha pranvantananik tinki saranajinikatu nahi visarya asa mela panjvan be parapat manuka dehuria gomana milanki eheteri baria avarakaj tere kitinakamina saj sangata bajakevra nam Saranjam lag bhavjataran ke jan brita jatrang maya ke rahau jap tap sanjam taram nak maya seva sarna janya har rahau ko nanika hamanich karma samprekida ko sarma kabiyo bhaj ne benti chopi hamari kro hat de da cha purun hoi chit ki cha tav chan manan hirai mara apna jan kro pitpara Hamare dush sape tum gavo apat demo e bachavo suki base moro parvara sevik sik sabe kartara. Mora chanaj karde karayan sabe ran koaj sangarayan purna hoi hamari asa tor banjaniki rahe pyasa. Tumhe chad ko yavrana dayao jo bara chao so tum te pao sevik sikya hamare tarayan chunchun satra hamare mariyan. Ap hat de muji ubariyan maran kalakatras nivariyan ujosta mari pachasriya stuju kriya racha rakle ho mohe rakna hare saib sant saib pyare din bandushtan ke anta tum ho puri chaturdas khanta kalpahe brahma bapatara kalpahe sivaju avatara kalpahe karbisam prakasha sakala kalakakaya tamasa Javanakala Jogi Sivkiyo Bed Raj Brahma Jutiyo Javanakala Sabalok Savara Namaskara He Tahe Mara Javanakala Sabajagatabanayo Dev Dech Chachanu Pajayo Ad Ante Eke Avatara Sui Guru Samjiyo Hamara Namaskara Tisihi Kohamari Sakla Prajajani Ap Savari Sivkanako Sivguna Sukutiyo Satranko Paramo Badakiyo
Gata gata ke antariki janata bale bure ki pirpa janata chiti te kunchala stula sapar kirpa drist karfula. Santana dukpaye te duki sukpaye sadhana ke suki ek ek ki pirpa chane gata gata ke patpat ki jane. Jabuda karakakara karatara prajatara tabate apara jabaya karakakarataho kabuhun tumame minutade dar sabuhun. Jete bandhanasya sabatare apa apani buju charehe tum sabhi terehe tuniralam chanta ped ped harhalam. Nirankar nirvikar nilam da ad anila anad asam tanka muru charta beda jakob pevna pavata beda. Tako kar kampahana manata maha muru kachabedana janata maha devko kert sadasiv nirankar ka chintana piv. Apa apani burhe jeti paranata binam binatuhe teti tumaralaka na chai pasara kebida sajapratam sansara. Eke rupa nup surupa rankpeo rav ke pupa andat jerat se tajkini utabujkan bohara chdini. Kaha fula raja hawe beta kaha simit beo sankara keta sagari sishtikaya chumba vajjugad surup sajumba. Abaracha meri tum karo sikyo bar siksangaro dushta jate utabhatu utabhata sklamadech karo ranagata jay astuj tavasarani pare tanike dushta katavai mare purka javana paga pare tiharhe tanike tum sankat sabatare jo kalako ikabar dea hain taanke kal nikatnea ahain taanke racha hoi tahe sabkala dushta arishta tare tatkala Kirpa drishtana jayani haraho, take taptana kamo haraho, rid sid garamo sabahoi, dusht cha chavisake nakohi. Ek bar jinitume sambara, kalpaste tai ubara, jininaranam tiharo kaha, darat dusht dok teraha. Karga ketame saranitihari, apat de leho ubari, sarbator moho sahai, dusht dok te lehil bachai. Kirpa kari aham. Parajagamata grantkara hamakri hama parajagamata grantkara puran subrata kilbiksakal deko harta dushtok niko chekarta siriyastu jabbe deala puran kara grantat kala bonapar chat purpave soi tukanat se beha patakoe aril sune kung joyaye surasana pavi sune murchitlai chaturta avihi Dukh dard bhunkta nati narke rahe ho joya ki ek bar chopei ko kahe chopei sambat sitre ses binije arses funtin ki je padra sudya smira vavara tira satidravar grant sudara suheya pahe gahe jab te tumre tab te ko aktare nahi aniyo ram rahim puran kuran anek kahe mat ek na maniyo Simrit Shastra Bed Sabe Bo Bed Ke Amekna Janio Sri Asapan Kirpa Tumari Karamena Keho Sabadohe Bakanio Dohara Sagala Duara Ko Chad Ke Geho Duara Duara Bahe Gehe Kila Jasa Gobinda Das Tuhara Ram Kalimela Tijananda Ikonkar Satguru Prasad Ananda beha meri mahe, satguru me paya, satguru ta paya, sej seti manva jya vadaya. Rag ratan parvar parya, shabd gavniaya, shabdo tgavo hari kira manajni vasaya. Kahe nanak ananda hoa, satguru me paya, e man meriya tu sarar ho harnale. Harnal raho tu man mere duk sab visarna, angi karo karitira karj sab svarna. Sabanagala samrata swami sokhyo mano visare kahe nanak mano mere sararho haranale sache saiba kyana hi kartere katta tere sokhiche jiste sopave sada sifta slaha tere nam man visave nam chinke man vasya vache shabar gnerhe kahe nanak sache saib kyana hi kartere sacha nam mira daro sacha nam atarmina jnapukha sab guvaya Karasanta Sukamanaya Vasyajnicha Sabapujaya Sada Kurban Kita Guru Vitaho Jistiaye Vardiaya Kahe Nanak Suno Santo Shabadadro Piyaro Sachana Mira Adaro Vajay Pancha Shabadad Garasabhage Garasabhage Shabad Vajay Kalajit Garadhaya
Panchatut turvaski te kalakantak maria, dur karma paya turjin kose nam harke lage, kahe nanak teskohoa titkarana advaji, vaje, mundavani mela panjwan, talvichtin vastu peo satsantok vicharo amrit nam takur kapeo jiska sabs adaro, jeko kave jeko bunche tiskahoe udaro, ehe vastu tiji ne jai nitinitra kurudaro tam sansar chan har charana lagatariye sab nanak brahm pasaro shlok mela panjwan tera kita jato nahi meno jog kitoi meh nirguni hare ko guna nahi ape tars peoi tars pea mehe ram tohoi satgur sajn miliaha nanak namle tanjiva tanmanative hariya pori Tete tu samarata jite koinai, o te teri raka agni udramahe, sunake jamke duta nahe te re chadachahe, bojala bikama asagao guru shabadi par pae, jinako lagi peas amrit sehikahe, kalna mehe eopun gun gobindagahe, sabse no kirpal smale sahe sahe, brita koe najae je ave tur ae, Rag Kudri Vard Mela Panjwan Ik Onkar Satguru Prasad Shlok Mela Panjwan Anturagura Aradhana Jeva Japa Gurunao Netri Satguru Pekna Sarvani Sunna Gurunao Satguru Seti Ratya Darge Pai Tao Konan Kirpa Kre Jisno Evatade Jagme Uttam Kadye Virle Keke Mela Panjwan Rakhe Rakhnahar Ap Ubarian Guru Ki Peri Pai Kaj Savarian Hoa Ap Deal Manonab Sarian Sad Janake Sang Bava Jal Tarian Sakat Nindak Dushd Kinamahe Bidaharian Tissa Sahib Ki Teka Nanak Mane Mai Chissa Simrit Sukahoe Sagale Duk Jai Tissa Sahib Ki Teka Nanak Mane Mai Jissa simrita sukhoe sagale dukha jaye. Waheguru ji ka khalsa, waheguru ji ki fateh. Satnam.